0: there's music, and then there's magic. One Above, FM 101.
1: ਮੇਰੇ ਸੋਹਣੇ ਭੈਣ ਭਰਾਓ ਤੇ ਬਜ਼ੁਰਗੋ, ਤੁਹਾਡੀ ਮੇਜ਼ਬਾਨ ਤੇ ਤੁਹਾਡੀ ਈਮੇਲ ਤੇ SMS ਦੀ ਤਰਜਮਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੇ ਉਮੀਦ ਕਰਦੀ ਹੈ ਕਿ ਤੁਸੀਂ ਮੈਨੂੰ ਉਡੀਕ ਰਹੇ ਹੋਵੋਗੇ ਕਿਉਂਕਿ ਮੈਂ ਹੀ ਤੁਹਾਡੇ ਤਿੱਬੀ ਮਸਾਇਲ ਹੱਲ ਕਰਨ ਵਾਸਤੇ ਤੁਹਾਡੀ ਮੁਲਾਕਾਤ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਕਰਾਉਂਦੀ ਹਾਂ। ਸੋਹਣੇ ਭੈਣ ਭਰਾਓ, ਫਿਕਰ ਨਾ ਕਰੋ, ਕਿਉਂਕਿ ਹਮੇਸ਼ਾ ਵਾਂਗੂ ਅੱਜ ਵੀ ਸਾਡੇ ਸਟੂਡੀਓ ਵਿੱਚ ਮੋਹਤਰਮ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਰੱਖਦੇ ਨੇ, ਜਿਹੜੇ ਤੁਹਾਨੂੰ ਤਿੱਬੀ ਰਹਿਨਮਾਈ ਫਰਾਹਮ ਕਰਨਗੇ। ਲੇਕਿਨ ਉਸ ਤੋਂ ਪਹਿਲਾਂ ਕਿ ਤੁਹਾਡੀਆਂ ਮੈਂ ਈਮੇਲ SMS ਦਾ ਸਿਲਸਿਲਾ ਸ਼ੁਰੂ ਕਰਾਂ, ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004146008। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਤੁਸੀਂ ਐਕਟਿਵ ਹੋ ਜਾਓ, ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਅਤੇ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ। ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ।
2: ਸਹਿਮਾ ਜੀ, ਇਹ ਤਾਂ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਹੋ।
1: ਜੀ, ਬਹੁਤ ਮਿਹਰਬਾਨੀ ਸੁਲੇਮਾਨ ਸਾਹਿਬ, ਹਮੇਸ਼ਾ ਇਸ ਤਰ੍ਹਾਂ ਅੱਜ ਵੀ ਬਹੁਤ ਜ਼ਿਆਦਾ ਈਮੇਲ ਅਤੇ SMS ਮੇਰੇ ਕੋਲ ਮੌਜੂਦ ਨੇ ਔਰ ਮੈਂ ਚਾਹੁੰਦੀ ਹਾਂ ਕਿ ਟਾਈਮ ਜ਼ਰਾ ਵੀ ਨਾ ਜ਼ਾਇਆ ਹੋਵੇ ਅਤੇ ਅਸੀਂ ਡਾਇਰੈਕਟ ਮੇਲਸ ਦੀ ਤਰਫ ਨਿਕਲੀਏ, ਕੀ ਕਹਿੰਦੇ ਹੋ?
2: ਜੀ ਜੀ, ਬਿਲਕੁਲ ਠੀਕ।
1: ਸਾਨੂੰ ਸਭ ਤੋਂ ਪਹਿਲੇ ਜਿਹੜੀ ਮੇਲਸ ਆਈ ਹੈ ਉਹ ਆਰਿਫ ਕਯੂਮ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਸ਼ਾਦੀ ਤੋਂ ਪਹਿਲਾਂ ਟਾਈਫਾਇਡ ਬੁਖਾਰ ਹੋਇਆ ਸੀ, ਮੈਂ ਇਲਾਜ ਕਰਵਾਇਆ ਤੇ ਠੀਕ ਹੋ ਗਿਆ। ਸੁਲੇਮਾਨ ਸਾਹਿਬ, ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਤੁਹਾਨੂੰ ਰਿਪੋਰਟਸ ਕਰ ਰਿਹਾ ਹਾਂ, ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਮੇਰੀ ਬਿਮਾਰੀ ਠੀਕ ਹੋ ਸਕਦੀ ਹੈ।
2: ਔਰ ਭਾਈ, ਸਾਡਾ ਈਮਾਨ ਹੈ ਕਿ ਬਿਮਾਰੀ ਕੋਈ ਵੀ ਹੋਵੇ ਉਹ ਨਾਕਾਬਲੇ ਇਲਾਜ ਨਹੀਂ ਹੁੰਦੀ, ਕਿਉਂਕਿ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਖੁਦਾ ਨੇ ਕੋਈ ਬਿਮਾਰੀ ਐਸੀ ਨਹੀਂ ਉਤਾਰੀ ਜਿੰਦੀ ਦਵਾ ਤੇ ਸ਼ਿਫਾ ਨਾ ਉਤਾਰੀ ਹੋਵੇ। ਲਿਹਾਜ਼ਾ ਮੈਂ ਤੇ ਇਹ ਨਹੀਂ ਕਵਾਂਗਾ ਕਿ ਬਿਮਾਰੀ ਕੋਈ ਵੀ ਹੋਵੇ ਉਹ ਨਾਕਾਬਲੇ ਇਲਾਜ ਨਹੀਂ ਹੁੰਦੀ, ਕਿਉਂਕਿ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਖੁਦਾ ਨੇ ਕੋਈ ਬਿਮਾਰੀ ਐਸੀ ਨਹੀਂ ਉਤਾਰੀ

0: ਇਹ ਕਿ ਮੌਲਜ ਦੇ ਮਸ਼ਵਰੇ ਦੇ ਬਗੈਰ ਕੋਈ ਚੀਜ਼ ਇਸਤੇਮਾਲ ਕੀਤੀ ਜਾਏ
1: ਇੱਕ ਮਾਮਲੀ ਤੇ ਬਹੁਤ ਖਤਰਨਾਕ ਚੀਜ਼ ਹੈ। ਸੁਲੇਮਾਨ ਸਾਹਿਬ, ਮੇਰਾ ਮਸ਼ਵਰਾ ਹੈ ਕਿ ਤਿੱਬੀ ਸ਼ਊਰ ਬੇਦਾਰ ਕਰਨ ਲਈ, ਕੰਮ ਇਲਮੀ ਨੂੰ ਦੂਰ ਕਰਨ ਲਈ ਤਾਲੀਮੇ ਬਾਲਗਾਂ ਦੀ ਕਲਾਸਿਸ ਸ਼ੁਰੂ ਹੋਣੀਆਂ ਚਾਹੀਦੀਆਂ। ਸੁਲੇਮਾਨ ਸਾਹਿਬ, ਅਗਲੀ SMS ਜਿਹੜੀ ਸਾਨੂੰ ਕੈਸਰ ਸ਼ੇਖ ਸਾਹਿਬ ਨੇ ਤਹਿਰੀਰ ਕੀਤੀ ਹੈ, ਲਿਖਦੇ ਨੇ ਕਿ ਜਨਾਬ ਅਲੀ, ਮੋਟਾਪਾ ਮੇਰੇ ਲਈ ਇੱਕ ਸਿਆਪਾ ਬਣ ਗਿਆ। ਲਓ ਜੀ, ਮੈਨੂੰ ਤੇ ਮੇਰੇ ਨਾਪ ਦੇ ਕੱਪੜੇ ਵੀ ਨਹੀਂ ਮਿਲਦੇ। ਸੁਲੇਮਾਨ ਸਾਹਿਬ, ਮੈਂ ਬੇਹੱਦ ਡਾਇਟਿੰਗ ਵੀ ਕੀਤੀ ਹੈ, ਜਿਹਦੇ ਨਾਲ ਇੱਕ ਮਹੀਨੇ 'ਚ 1 ਕਿਲੋ ਵਜ਼ਨ ਘੱਟ ਹੋਇਆ, ਲੇਕਿਨ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ। ਸੁਲੇਮਾਨ ਸਾਹਿਬ, ਵੈਗਨ ਜਾਂ ਰਿਕਸ਼ੇ 'ਤੇ ਬੈਠਣਾ ਬਹੁਤ ਮੁਸ਼ਕਿਲ ਹੋ ਗਿਆ। ਹਰ ਕੋਈ ਮੈਨੂੰ ਪਤਲਾ ਹੋਣ ਦੀ ਐਡਵਾਈਸ ਕਰਦਾ, ਲੇਕਿਨ ਪਤਲਾ ਹੋਣਾ ਇੱਕ ਖੁਆਬ ਲੱਗਦਾ ਹੈ। ਬਰਾਏ ਕਰਮ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ, ਅਤੇ ਮੇਰੀ ਉਮਰ 36 ਸਾਲ ਹੈ।
0: ਕੈਸਰ ਭਾਈ, ਮੋਟਾਪਾ ਤੁਹਾਡੇ ਲਈ ਨਹੀਂ ਬਲਕਿ ਹਰ ਕਿਸੇ ਲਈ ਸਿਆਪੇ ਦਾ ਬਾਇਸ ਬਣਦਾ ਹੈ, ਕਿਉਂਕਿ ਇਹ ਨਾ ਸਿਰਫ ਜਿਸਮ ਨੂੰ ਬਦਨਾਮਾ ਕਰਦਾ ਹੈ ਬਲਕਿ ਇਹਦੀ ਵਜ੍ਹਾ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦਾ ਦਰਦ, ਵਰਮੇ ਜਿਗਰ ਅਤੇ ਦਿਲ ਦੀ ਬਿਮਾਰੀਆਂ ਹੋ ਜਾਂਦੀਆਂ ਨੇ। ਮੇਰੇ ਭਾਈ, ਡਾਇਟਿੰਗ ਮੋਟਾਪੇ ਦਾ ਇਲਾਜ ਨਹੀਂ ਬਲਕਿ ਅਸਲੀ ਇਲਾਜ ਮੌਜੂਦ ਦਵਾਈ ਹੈ, ਜਿਹਦੇ ਨਾਲ ਮੁਨਾਸਬ ਮੌਜੂਦ ਅਤੇ ਮੌਜੂਦਲ ਖੁਰਾਕ ਦਿੱਤੀ ਜਾਂਦੀ ਹੈ।
1: ਬਿਲਕੁਲ,
0: ਮੈਂ ਤੁਹਾਡੇ ਲਈ ਜ਼ਰੂਰੀ ਗਜ਼ਾਈ ਅਜਾ ਅਤੇ ਮੁਸ਼ਤਮਲ ਖੁਰਾਕ ਤਜਵੀਜ਼ ਕੀਤੀ ਹੈ ਅਤੇ ਇੱਕ ਨਿਹਾਇਤ ਮੌਸਰ ਅਤੇ ਤਜਰਬਾ ਸ਼ੁਦਾ ਦਵਾਈ ਵੀ ਪਾਰਸਲ ਕਰਾਈ ਹੈ। ਤੁਸੀਂ ਬੜੀ ਪਾਬੰਦੀ ਨਾਲ ਦਵਾਈ ਅਤੇ ਪਰਹੇਜ਼ 'ਤੇ ਅਮਲ ਕਰਨਾ ਹੈ। ਇਸ ਦਵਾਈ ਦੇ ਨਾਲ ਨਾਲ ਚਰਬੀਲੇ ਅਜਾ ਦੀ ਅਫਜ਼ਾਇਸ਼ ਰੁਕ ਜਾਏਗੀ ਅਤੇ ਜਿਸਮ ਦੀ ਫਾਲਤੂ ਚਰਬੀ ਜਿਹੜੀ ਹੈ ਤਹਿਲੀਲ ਹੋ ਜਾਏਗੀ ਅਤੇ ਕਾਬਲੇ ਜ਼ਿਕਰ ਗੱਲ ਇਹ ਵੇ ਕਿ ਵਜ਼ਨ ਘੱਟ ਹੋਣ ਦੇ ਬਾਵਜੂਦ ਨਾ ਤਾਂ ਜਿਸਮਾਨੀ ਕਮਜ਼ੋਰੀ ਹੋਵੇਗੀ ਅਤੇ ਨਾ ਹੀ ਕਿਸੇ ਕਿਸਮ ਦਾ ਰੀਐਕਸ਼ਨ। ਅਤੇ ਇਨਸ਼ਾਅੱਲਾ ਚੰਦ ਹਫ਼ਤੇ ਇਲਾਜ ਦੇ ਨਾਲ ਤੁਹਾਡਾ ਜਿਸਮ ਦੁਬਲਾ, ਪਤਲਾ, ਫੁਰਤੀਲਾ ਅਤੇ ਸਮਾਰਟ ਹੋ ਜਾਏਗਾ।
1: ਵਾਹ ਜੀ ਵਾਹ, ਮਾਸ਼ਾਅੱਲਾ, ਇਨਸ਼ਾਅੱਲਾ ਤਾਲਾ ਜੀ ਹੋਏਗਾ, ਕਿਉਂ ਨਹੀਂ ਹੋਏਗਾ। ਜੀ ਮੋਹਤਰਮ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਬੇਫਿਕਰ ਹੋ ਕੇ ਇਲਾਜ ਕਰਵਾਓ ਅਤੇ ਇਨਸ਼ਾਅੱਲਾ ਤਾਲਾ ਸਮਾਰਟ ਹੋ ਜਾਓ ਅਤੇ ਆਪਣੀ ਮਰਜ਼ੀ ਦੇ ਕੱਪੜੇ ਪਾਓ। ਸੁਲੇਮਾਨ ਸਾਹਿਬ, ਮੋਟਾਪੇ ਤੋਂ ਮੈਨੂੰ ਵੀ ਬਹੁਤ ਖੌਫ ਆਉਂਦਾ ਹੈ, ਬਲਕਿ ਮੈਂ ਤਾਂ ਮੋਟਾਪੇ ਦੇ ਖੌਫ ਨਾਲ ਹੀ ਕਮਜ਼ੋਰ ਹੋ ਗਈ ਹਾਂ।
0: ਬਹੁਤ ਅੱਛੀ ਗੱਲ ਹੈ ਸਹਿਮਾ ਜੀ, ਇਹ ਤਾਂ ਮੋਟਾਪੇ ਦਾ ਬੜਾ ਅੱਛਾ ਇਲਾਜ ਹੈ
1: ਜੀ। ਮਿਹਰਬਾਨੀ ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਮਿਸਿਸ ਤਾਰਿਕ ਸਾਹਿਬਾਂ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮਸਲਾ ਇਹ ਵੇ ਕਿ ਮੇਰੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ, ਫੇਸ 'ਤੇ ਖੁਸ਼ਕੀ ਨਜ਼ਰ ਆਉਂਦੀ ਹੈ ਅਤੇ ਸਕਿਨ ਬਹੁਤ ਖੁਰਦਰੀ, ਰਫ ਅਤੇ ਹਾਰਡ ਹੈ। ਮੈਂ ਰੋਜ਼ਾਨਾ ਬਲਾਈ ਵੀ ਇਸਤੇਮਾਲ ਕਰਨੀ ਹਾਂ ਲੇਕਿਨ ਕੋਈ ਖਾਸ ਫਾਇਦਾ ਨਹੀਂ ਹੋਇਆ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਮੈਂ ਹੁਸਨ ਦੇ ਮਾਮਲੇ 'ਚ ਕੋਈ ਕੰਪਰੋਮਾਈਜ਼ ਨਹੀਂ ਕਰਾਂਗੀ, ਬਸ ਖਿਆਲ ਕਰੋ, ਖਿਆਲ ਕਰੋ।
0: ਅੱਛਾ, ਮੇਰੀ ਬੇਟੀ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਗੱਲ ਕਹਿ ਰਿਹਾ ਕਿ ਜਦੋਂ ਜਿਸਮ ਦੇ ਅੰਦਰ ਖਿਲ ਅਤੇ ਸੁਦਾ ਦੀ ਅਫਜ਼ਾਇਸ਼ ਜ਼ਿਆਦਾ ਹੋ ਜਾਏ ਅਤੇ ਉਹਦੇ ਮਨਫੀ ਅਸਰਾਤ ਸਕਿਨ 'ਤੇ ਜ਼ਾਹਿਰ ਹੁੰਦੇ ਨੇ ਅਤੇ ਸਕਿਨ ਬਿਲਕੁਲ ਰੁੱਖੀ ਅਤੇ ਡਰਾਈ ਨਜ਼ਰ ਆਉਂਦੀ ਹੈ, ਇਸ ਹਾਲਤ 'ਚ ਕੋਈ ਵੀ ਕਰੀਮ, ਬਲਾਈ ਵਗੈਰਾ ਇਸਤੇਮਾਲ ਕਰੋ, ਕੋਈ ਫਾਇਦਾ ਨਹੀਂ ਹੁੰਦਾ।
1: ਬਿਲਕੁਲ,
0: ਕਿਉਂਕਿ ਬਿਮਾਰੀ ਸਕਿਨ ਦੇ ਉੱਤੇ ਨਹੀਂ ਬਲਕਿ ਜਿਸਮ ਦੇ ਅੰਦਰ ਮੌਜੂਦ ਹੈ। ਮੇਰੀ ਬੇਟੀ, ਤੁਸੀਂ ਦੁੱਧ, ਦਹੀਂ, ਗੋਸ਼ਤ, ਅੰਡੇ ਜ਼ਿਆਦਾ ਇਸਤੇਮਾਲ ਕਰੋ ਅਤੇ ਦੂਸਰੇ ਨੰਬਰ 'ਤੇ ਫਲ ਅਤੇ ਸਬਜ਼ੀਆਂ। ਦਿਨ 'ਚ 3 ਵਾਰੀ ਕਿਸੇ ਅੱਛੇ ਸਾਬਣ ਨਾਲ ਆਪਣਾ ਚਿਹਰਾ ਵਾਸ਼ ਕਰੋ, ਕਾਸਮੈਟਿਕ ਦਾ ਜ਼ਿਆਦਾ ਇਸਤੇਮਾਲ ਛੱਡ ਦਿਓ ਅਤੇ ਦਿਨ ਦੇ ਕਿਸੇ ਹਿੱਸੇ 'ਚ ਕਮ ਅਜ਼ ਕਮ 30 ਤੋਂ 40 ਮਿੰਟ ਤੇਜ਼ ਵਾਕ ਕਰੋ। ਬੇਟੀ ਜੀ, ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੌਸਰ ਅਤੇ ਆਪਣਾ ਮਾਮੂਲੇ ਮਤਬ ਨੁਸਖਾ ਤਰਤੀਬ ਦਿੱਤਾ ਹੈ ਜਿਹਦੇ ਨਾਲ ਖਿਲ ਅਤੇ ਸੁਦਾ ਦੀ ਗੈਰ ਤਬਈ ਅਫਜ਼ਾਇਸ਼ ਰੁਕ ਜਾਏਗੀ, ਤਾਜ਼ਾ ਖੂਨ ਦੀ ਅਫਜ਼ਾਇਸ਼ ਹੋਵੇਗੀ, ਜਿਗਰ ਅਤੇ ਮੇਦੇ ਦਾ ਨਿਜ਼ਾਮ ਦਰੁਸਤ ਹੋ ਜਾਏਗਾ ਅਤੇ ਇਨਸ਼ਾਅੱਲਾ ਹੌਲੀ ਹੌਲੀ ਤੁਹਾਡੀ ਸਕਿਨ ਨਰਮ, ਮੁਲਾਇਮ ਅਤੇ ਸ਼ਗੁਫਤਾ ਹੋ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭੈਣ ਜੀ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ। ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਅੱਲਾ ਦੇ ਫਜ਼ਲ ਓ ਕਰਮ ਨਾਲ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਜਾਏਗੀ। ਸੁਲੇਮਾਨ ਸਾਹਿਬ, ਮੇਲਸ ਵੀ ਬਾਕੀ ਨੇ, SMS ਵੀ ਬਾਕੀ ਨੇ, ਲੇਕਿਨ ਮੈਂ ਕੀ ਕਰਾਂ, ਪ੍ਰੋਡਿਊਸਰ ਸਾਹਿਬ ਬਾਰ ਬਾਰ ਇਸ਼ਾਰਾ ਕਰ ਰਹੇ ਨੇ ਕਿ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ ਅਤੇ ਅਦਬੀ ਸਰਗਰਮੀਆਂ ਨੂੰ ਤਰਕ ਕਰਕੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ। ਤੁਹਾਡਾ ਬੇਹੱਦ ਸ਼ੁਕਰੀਆ ਅਤੇ ਮਿਹਰਬਾਨੀ।
0: ਸਹਿਮਾ ਜੀ, ਤੁਹਾਡਾ ਵੀ, ਸੋਹਣੇ ਭੈਣ ਭਰਾਵਾਂ ਦਾ, ਸਾਰੇ ਸੁਣਨ ਵਾਲਿਆਂ ਦਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੈ ਤਾਂ ਪਾਕਿਸਤਾਨ ਦੇ ਮਾਇਆਨਾਸ ਤਬੀਬ, ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423773 27160 ਯਾਨੀ 0423772710 ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਪਿਆਰੇ ਸੁਣਨ ਵਾਲਿਓ ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਤੁਹਾਨੂੰ ਆਪਣੀ ਅਮਾਨ 'ਚ ਰੱਖੇ ਆਪਣੀ ਮੇਜ਼ਬਾਨ ਸਾਹਿਬਾਂ ਨੂੰ ਇਜਾਜ਼ਤ ਦਿਓ ਰੱਬ ਰਾਖਾ
2: ਸੁਣਦੇ ਰਹੀਓ FM 101 101